0: ਹਰ ਘਣੀ ਸਕਾਲੀ ਮੈਂ ਬੁੱਟੀ ਮੈਨੂੰ ਖੁਰਕੋ ਪਹਿਨਾ ਯੋ
1: ਹਰ ਘਣੀ ਸਕਾਲੀ ਮੈਂ ਬੁੱਟੀ ਮੈਨੂੰ ਖੁਰਕੋ ਪਹਿਨਾ ਯੋ
0: ਹਰ ਘਣੀ ਸਕਾਲੀ ਮੈਂ ਬੁੱਟੀ ਮੈਨੂੰ ਖੁਰਕੋ ਪਹਿਨਾ ਯੋ।